ਸਾਡੀ ਕਲੀ ਭੁੱਲ ਕੇ ਵੀ ਕਦੇ ਆ ਜਾਇਆ ਕਰੋ ਜੀ। ਵੈਸੇ ਤਾਂ ਅੱਜ ਕੱਲ੍ਹ ਸਪੀਡ ਡੇਟਿੰਗ ਦਾ ਮਾਮਲਾ ਚੱਲ ਰਿਹਾ, ਅੱਜ ਕੱਲ੍ਹ ਤਾਰੀਖ ਪਹਿਲੇ ਐਪ ਵੈਪ ਬਹੁਤ ਚੱਲ ਰਹੀ ਸੀ ਨਾ, ਕਈ ਸਾਰੇ ਐਪ ਕੇ ਉੱਪਰ ਜੋ ਹੈ ਲੋਗਿਨ ਹੋ ਜਾਤੇ ਥੇ ਔਰ ਭਾਈ ਸੋਚਦੇ ਅਰੇ ਆਜ ਕੋਈ ਪਾਰਟਨਰ ਮਿਲ ਜਾਏ, ਲੇਕਿਨ ਯਾਰ ਉਸਕੇ ਅੰਦਰ ਇਹ ਗੱਲ ਹੈ ਕਿ ਜੋ ਹੈ ਵਿਦਾ ਲੜਾ ਨਹੀਂ ਪੜਤੀ, ਪਹਿਲੇ ਮੈਚ ਹੋ ਜਾਏ, ਫਿਰ ਆਪਕੋ ਮੈਸੇਜ ਆਏ, ਫਿਰ ਉਸ ਮੈਸੇਜ ਸੇ ਆਪ ਇੰਸਟਾਗ੍ਰਾਮ ਤੱਕ ਜਾਓ ਔਰ ਫਿਰ ਵਹਾਂ ਸੇ ਨੰਬਰ ਮਿਲੇ ਔਰ ਉਸਕੇ ਬਾਅਦ ਮੇਂ ਵੀ ਆਪਕੋ ਕਈ ਤਰ੍ਹਾਂ ਕੇ ਪਾਇਦਾਨੋਂ ਸੇ ਹੋਕੇ ਗੁਜ਼ਰਨਾ ਪੜਤਾ ਥਾ। ਲੇਕਿਨ ਅਭੀ ਜੋ ਹੈ ਆਜ ਮੈਂ ਨਿਊਜ਼ ਪੇਪਰ ਪੜ ਰਹਾ ਥਾ, ਉਸ ਨਿਊਜ਼ ਪੇਪਰ ਕੇ ਅੰਦਰ ਇੱਕ ਬਾਤ ਲਿਖੀ ਹੋਈ ਹੈ, ਲਿਖੀ ਹੋਈ ਹੈ ਕਿ ਵਨ ਈਵਨਿੰਗ ਮੈਨੀ ਪੋਸੀਬਿਲਿਟੀਜ਼, ਔਰ ਉਸਮੇ ਲਿਖਾ ਹੁਆ ਸਪੀਡ ਡੇਟਿੰਗ, ਕਿਆ ਆਪ ਵੀ ਸਪੀਡ ਡੇਟਿੰਗ ਮੇਂ ਬਿਲੀਵ ਕਰਤੇ ਹੈਂ? ਮਤਲਬ ਜਹਾਂ ਪਰ ਸਰੈਂਡਿਪਿਟੀ ਮੇਂ ਬਿਲੀਵ ਕੀਆ ਜਾਤਾ, ਯਾਨੀ ਕਿ ਜਬ ਆਪਕੋ ਕੋਈ ਢੂੰਢਤਾ ਹੁਆ ਆਪਕੇ ਸਾਹਮਨੇ ਮਿਲ ਜਾਏ, ਕਿਉਂਕਿ ਕਈ ਵਾਰ ਤਾਂ ਐਸਾ ਹੋਤਾ ਨਾ ਕਿ ਹਮ ਸੋਚਤੇ ਹਾਂ ਕਿ ਯਾਰ ਕਹਾਂ ਇੰਟਰੋਵਰਟ ਆਪ ਟਾਈਪ ਕੇ ਆਦਮੀ ਕਹਾਂ ਕਿਸੀ ਸੇ ਬਾਤ ਕਰੇਂਗੇ, ਗਰਲਸ ਕੇ ਸਾਥ ਮੇਂ ਵੀ ਐਸਾ ਹੋਤਾ ਕਿ ਕਹਾਂ ਬਾਤ ਕਰੀ ਜਾਏ। ਤੋ ਜੋ ਹੈ ਆਜ ਜੋ ਹੈ ਐਪ ਜੋ ਕਈ ਲੋਕ ਡਾਊਨਲੋਡ ਕਰ ਲੇਤੇ, ਲੇਕਿਨ ਵਕਤ ਜੋ ਹੈ ਥੋੜ੍ਹਾ ਥੋੜ੍ਹਾ ਵਾਪਸ ਇੱਕ ਵਾਰ ਕਹਿ ਰਹਾ ਹੂੰ ਕਰਵਟ ਬਦਲ ਰਿਹਾ ਹੈ। ਜੈਸੇ ਪਹਿਲੇ ਇੱਕ ਦੌਰ ਥਾ ਖਤੋਂ ਕਾ, ਖਤੋਂ ਕੇ ਜ਼ਰੀਏ ਮੁਹੱਬਤ ਹੋਤੀ ਥੀ, ਉਨ ਖਤੋਂ ਕੇ ਦੌਰ ਕੇ ਬਾਅਦ ਮੇਂ ਮੁਹੱਬਤੋਂ ਕਾ ਵਕਤ ਆਇਆ ਐਪ ਕਾ, ਔਰ ਅਬ ਜੋ ਹੈ ਸਪੀਡ ਡੇਟਿੰਗ ਜੋ ਹੈ ਬਹੁਤ ਤਰੀਕੇ ਸੇ ਜੋ ਹੈ ਵਾਇਰਲ ਹੋ ਰਹੀ ਹੈ, ਦੁਨੀਆ ਭਰ ਕੇ ਜੋ ਹੈ ਸੋਸ਼ਲ ਮੀਡੀਆ ਪਲੇਟਫਾਰਮ ਸੇ ਪ੍ਰਮੋਟ ਵੀ ਕਰ ਰਹੇ। ਆਪ ਕਿਆ ਇਨ ਚੀਜ਼ੋਂ ਬਿਲੀਵ ਕਰਤੇ ਹੈਂ? ਆਜ 7 से 8 ਕੇ ਦਰਮਿਆਨ ਜੋ ਕਾਰਜਕ੍ਰਮ ਹੋਣੇ ਵਾਲਾ ਹਮ ਤੁਮ ਇਸੀ ਬਾਰੇ ਬਾਤ ਕਰਨੇ ਵਾਲੇ ਹੈਂ। ਅਗਲਾ ਟਰੈਕ ਆਪਕੇ ਸਮਕਸ਼ ਆਨੇ ਜਾ ਰਹਾ ਹੈ ਇਮੋਸ਼ਨਲ ਅਤਿਆਚਾਰ, ਕਿਉਂਕਿ ਭਾਈ ਸਾਹਿਬ ਬਹੁਤ ਜ਼ਿਆਦਾ ਪੀੜਿਤ ਹੋ ਜਾਤੇ ਹੈ ਤਬ ਵਹਾਂ ਪਹੁੰਚਤੇ ਹੈਂ, ਯਾ ਫਿਰ ਕਿਸੀ ਸੇ ਪੀੜਿਤ ਹੋ ਜਾਏ ਉਸਕੇ ਲੀਏ ਆਪ ਵਹਾਂ ਪਹੁੰਚਤੇ ਹੈਂ, ਜਿਸਕਾ ਨਾਮ ਹੈ ਸਪੀਡ ਡੇਟਿੰਗ।